0: ਵਿੱਚ ਕੋਈ ਕੋਈ ਲੰਘਦਾ ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ
1: ਐਂਡ ਦਿਸ ਇਜ਼ ਅਨਅਡਲਟਰੇਟਡ ਦਿਸ ਇਜ਼ ਐਬਸੋਲੂਟਲੀ ਅਨਅਡਲਟਰੇਟਡ ਕੁਝ ਵੀ ਨਹੀਂ ਹੈ ਇਸ ਮੇ ਇੰਟਰਵਿਊ ਸੈਗਮੈਂਟ ਕੇ ਦੌਰਾਨ ਯੂ ਨੋ ਸ਼ੀ ਜਸਟ ਸਟਾਰਟਡ ਸਿੰਗਿੰਗ ਦੈਟਸ ਦ ਟੋਨਾਲਿਟੀ ਆਫ ਅ ਵੌਇਸ ਅਲਕਾ ਯਾਗਨਿਕ ਕੀ ਆਵਾਜ਼ ਕੁਝ ਅਨਅਡਲਟਰੇਟਡ ਐਬਸੋਲੂਟਲੀ untouched heartfelt songs is what you're listening pyar ke liye from the film dil kya kare se gana again I just love this track take it away aapke saath until 5 aap sun rahe hain the big live all about alka ji